0: ਦੋ ਕੰਨਾਂ ਦੇ ਨਾਲ ਸ਼ੀਰੀ ਦੇ ਫਰਹੱਦ ਦੀਆਂ ਚਸ਼ਮਾ ਲੱਗਿਆ ਨਾ ਕਹਾਣੀ ਮੈਂ ਕਹਿਣਾ ਵਾ ਜ਼ਬਾਨੀ।
1: ਯੇ ਚਾਰ ਮਿਸਰੋ ਕਾ ਸਰ ਯਾ ਮਤਲਾ ਹੈ। ਇਸਕੇ ਬਾਅਦ ਚਾਰ ਚਾਰ ਮਿਸਰੋ ਕੀ ਕਈ ਕਲੀਆਂ ਹੋਤੀ ਹੈ, ਜਿਸੇ ਪਸ਼ਤੋ ਮੇਂ ਕੜੀ ਔਰ ਹਿੰਦਕੋ ਭਾਸ਼ਾ ਮੇਂ ਕਲੀ ਕਹਾ ਜਾਤਾ ਹੈ। ਮਗਰ ਐਸਾ ਵੀ ਹੋਤਾ ਹੈ ਕਿ ਏਕ ਕਲੀ ਮੇਂ ਚਾਰ ਸੇ ਜ਼ਿਆਦਾ ਵੀ ਮਿਸਰੇ ਹੋਤੇ ਹੈ।
0: ਫਰਹਾਦ ਓ ਤਾ ਚਾਰ ਸ਼ੀਰੀ ਹੁਸਨਦਾਰ ਸਰ ਸਰੀਆਂ ਦੀ ਸਰਦਾਰ ਇਹ ਵਾਰੀ ਵਿੱਚ ਬਹਿ ਕੇ ਤੇ ਸ਼ੀਰੀ ਤੇ ਮੁਖੜਾ ਫੇਰਿਆ।
1: ਔਰ ਕਲੀ ਕੇ ਬਾਅਦ ਸਰ ਯਾ ਮਤਲੇ ਕੋ ਦੁਹਰਾਇਆ ਜਾਤਾ ਹੈ।
0: ਸ਼ਟਨ ਸ਼ਗਰਦਾ ਮੇਰੇ ਆ ਦੋ ਕੰਨਾਂ ਦੇ ਨਾਲ
1: ਪੂਰੇ ਚਾਰ ਬੈਤਾ ਕੀ ਬੁਨਿਆਦ ਸਰ ਯਾ ਮਤਲੇ ਕੇ ਚਾਰ ਮਿਸਰੋ ਪਰ ਹੀ ਰੱਖੀ ਜਾਤੀ ਹੈ, ਲੇਕਿਨ ਇਸਕਾ ਤਾਲੁਕ ਕਲੀ ਕੇ ਦੂਸਰੇ ਮਿਸਰੋ ਯਾ ਮੌਜੂ ਸੇ ਹੋਨਾ ਲਾਜ਼ਮੀ ਹੈ। ਸ਼ਾਇਰ ਆਪਣੇ ਖਿਆਲਾਤ ਕੇ ਸਹਰਾ ਮੇਂ ਦੂਰ ਦੂਰ ਤੱਕ ਘੁੰਮ ਫਿਰ ਕਰ ਜਬ ਵਾਪਸ ਆਤਾ ਹੈ ਤੋ ਕਲੀ ਕੇ ਖਾਤਮੇ ਪਰ ਮਤਲੇ ਯਾ ਆਗਾਜ਼ ਕੋ ਇਸ ਤਰ੍ਹਾਂ ਪੈਵਸਤ ਕਰਤਾ ਹੈ ਜੈਸੇ ਇਸਕੇ ਬਗੈਰ ਕਲੀ ਕੀ ਤਕਮੀਲ ਅਧੂਰੀ ਹੋ। ਇਸਸੇ ਕਲਾਮ ਮੇਂ ਜੋਸ਼ ਪੈਦਾ ਹੋਤਾ ਹੈ ਔਰ ਸੁਣਨੇ ਵਾਲਾ ਵੀ ਚੌਕ ਉੱਠਦਾ ਹੈ।
2: ਸਟਨ ਸ਼ਗਰਦਾ ਮੇਰਿਆ ਦੋ ਕਾਨਨਾ ਦੇ ਨਾਲ, ਸਟਨ ਸ਼ਗਰਦਾ ਮੇਰਿਆ ਦੋ ਕਾਨਨਾ ਦੇ ਨਾਲ, ਸ਼ੀਰੀਨ ਫਰਹਾਦ ਦੀਆਂ ਚਸ਼ਮਾ ਲਗੀਆਂ ਨਾਗਹਾਨੀ ਮੈਂ ਕਹਿਣਾ ਵਾਂ ਜ਼ਬਾਨੀ। ਫਰਿਆਦ ਹੋ ਤਜਾਰ ਸ਼ੀਰੀ ਹੁਸਨਦਾਰ ਸਰਸਈਆਂ ਦੀ ਸਰਦਾਰ, ਇਹ ਬਾਰੀ ਵਿੱਚ ਬਹਿ ਕੇ ਤੇ ਸ਼ੀਰੀ ਨੇ ਮੁਖੜਾ ਫੇਰਿਆ। ਸਟਨ ਸ਼ਗਰਦਾ ਮੇਰਿਆ ਦੋ ਕਾਨਨਾ ਦੇ ਨਾਲ।
1: ਪਸ਼ਤੋ ਔਰ ਪੰਜਾਬੀ ਕੇ ਲੋਕ ਗੀਤੋ ਕੀ ਉਮਰ ਕੇ ਬਾਰੇ ਮੇਂ ਕਹਾ ਨਹੀਂ ਜਾ ਸਕਤਾ ਕਿ ਯੇ ਕਿਤਨੇ ਪੁਰਾਣੇ ਹੈ। ਟੱਪਾ ਪਸ਼ਤੋ ਕੀ ਸਬਸੇ ਕਦੀਮ ਗਾਇਕੀ ਹੈ ਔਰ ਪੰਜਾਬ ਮੇਂ ਆਜ ਵੀ ਟੱਪਾ ਗਾਇਆ ਜਾਤਾ ਹੈ, ਲੇਕਿਨ ਹਿੰਦਕੋ ਭਾਸ਼ਾ ਕੇ ਚਾਰ ਬੈਤਾ ਕੇ ਬਾਰੇ ਮੇਂ ਕਹਾ ਜਾ ਸਕਤਾ ਹੈ ਕਿ ਯੇ ਲਗਭਗ 2000 ਸਾਲ ਪੁਰਾਣਾ ਹੈ। ਇਸਕੇ ਲਿਖਣੇ ਔਰ ਗਾਣੇ ਵਾਲੋ ਕੇ ਨਾਮ ਵੀ ਮਿਲਤੇ ਹੈ। ਪਹਿਲੇ ਦੌਰ ਕੇ ਚਾਰ ਬੈਤਾ ਗੋ ਹਜ਼ਰਾਤ ਕੇ ਨਾਮ ਹੈ ਹਰਜੀ ਮਲ ਹਰਜੀ, ਮੋਛੀ ਸ਼ਹਾਰ, ਕਨਹੱਈਆ ਸਿੰਘ, ਸਾਈ ਗੁਲਾਮ ਦੀਨ, ਕਰਮ ਦਾਸ, ਹਜ਼ਰਤ ਗੁਲ, ਮੁਹੰਮਦ ਗੁਲਾਮ, ਉਸਤਾਦ ਫਕੀਰ ਜਿਲਾਨੀ ਵਗੈਰਾ। ਹਿੰਦ ਕੋ ਚਾਰ ਬੈਤਾ ਗਾਣੇ ਕਾ ਢੰਗ ਵੀ ਪਸ਼ਤੋ ਚਾਰ ਬੈਤਾ ਜੈਸਾ ਹੈ, ਯਾਨੀ ਦੋਨੋ ਭਾਸ਼ਾਓਂ ਕੇ ਚਾਰ ਬੈਤਾ ਕੋ ਰਜਸ ਕੀ ਧੁਨ ਮੇਂ ਗਾਇਆ ਜਾਤਾ ਹੈ। ਰਜਸ ਉਸ ਗਾਇਕੀ ਕੋ ਕਹਾ ਜਾਤਾ ਹੈ ਜੋ ਮੈਦਾਨੇ ਜੰਗ ਮੇਂ ਫੌਜੀਓਂ ਕੋ ਜੋਸ਼ ਦਿਲਾਨੇ ਕੇ ਲੀਏ ਗਾਈ ਜਾਤੀ ਹੈ। ਚੂੰਕਿ ਪੰਜਾਬੀ ਔਰ ਅਫਗਾਨੀ ਦੋਨੋ ਲੜਾਕੂ ਕੌਮੇ ਹੈ, ਇਸ ਲਈ ਦੋਨੋ ਕੇ ਚਾਰ ਬੈਤਾ ਕੀ ਧੁਨ ਭੀ ਏਕ ਜੈਸੀ ਹੈ।